ਤੇਰਾ ਨਾਂ ਤੇ ਪੀ ਹੈ ਮਤ ਕੋਈ ਕੋਈ ਮਤ ਯਾਰ ਰੋਏ ਕਈਓ ਮਾਚੁਆ ਚੁਕ ਤੱਕ ਤੇ ਹੁਆ ਕੋਈ ਕੇ ਕਰੇ ਆਤਾ ਹੁਣ ਕਿਉ ਤਤਾ ਹੁਣ ਕਿਤੇ ਆਤਾ ਕਹੂ ਆਈ ਨੱਕ ਕਵੇ ਕਵੇ ਕਾ ਤਕਿਨੋ ਕੋਤੇ ਹੁਆ ਕੋਤੇ ਹੁਆ ਪਕਾਰ ਤੁਨੀ ਤੇ ਅਕਾ ਤੇ ਚਿਕਨ ਨੱਕ ਵਾਈ ਰੋੜੇ ਪਕਨਰ ਚੁਆ ਨੱਕ ਤੇ ਰੁਆ ਔਰੁਆ ਕੋਰ ਔਰੁਆ ਕੋਰ ਤੇ ਰੁਫੈਨੁਆ ਏ ਏ ਤੈਵੀ ਕੋਤੋਈ ਮੋਇ ਤੋ ਤੋ ਕਿਤੇ ਨਈ ਫੈਨੁਆ ਨਾ ਚਿਰਾ ਓ ਪੁਨਕੇ ਤਰਾ ਨਾ ਕਿ ਨੁਈ ਤੋਨੁ ਮੌਰੀ ਮਾਈ ਓ ਕੋਈ ਤੋਈ ਪਰੇ ਕਵਾ ਕਵਾ ਓ ਤੋ ਤੋਈ ਪਰੇ ਮਤੇ ਵਾਈ ਹੋ ਕਿ ਤੋ ਤੋ ਵੀਰ ਤੋਈ ਨਾ ਰਾ ਤਤ ਨਈ ਤੇ ਪਰੇ ਮਤੇ ਓ ਚਾਰੀ ਕਿ ਨੁਈ ਤੇ ਤੋਈ ਰਨੀ ਕਾਹ ਤੇ ਕਾਰੇ ਆਰੇ ਮਾਰ ਨਾ ਰਨਾ ਤੇ ਪਰੀ ਚੂ ਫਕ ਕੋਤਾਹੀ ਤੇ ਰਾ ਤਾ ਫਕ ਮਰੁ ਮਰੁ ਤੇ ਪੁਪੁਰੀ ਇਨਾ ਪਾਈ ਮਾਰੂ ਨਾ ਕੋਰੇ ਕਈ ਮੁਆ ਤਾ ਤੋ ਕਤਵਾ ਕੋ ਤੋ ਪਨਾਈ ਇਆ ਰਾ ਤਾਉ ਕਿ ਚੁਆ ਓ ਨਾ ਰਾ ਰਾਨੀ ਫਕ ਤਕਰੇ ਓ ਨਾ ਵਕਾ ਏ ਮੋਏ ਓ ਕਿਓ ਕਿ ਕੋਈ ਤਾਉ ਤੇ ਫਕਾ ਰਾਤਿਆ ਅਕੁ ਚੁਆ ਹਿਨੇ ਅਕੁ ਚੁਆ ਕਨਾ ਅਕੁ ਤੈਨਾ ਨਾ ਕੁਰਾ ਚੁਆ ਰੁਆ ਨਾ ਮਨੁ ਕੋਰੇ ਰੋ ਤੇ ਮੋਸੁ ਕਈ ਤੇ ਮਿਹੀ ਏ ਨਾ ਕਈ ਫਕਾ ਵਾ ਨਾ ਕੋ ਪੂਰਾ ਪੱਕਾ ਹਿਕਾ ਹਿਕਾ ਉੱਤੇ ਹਿਨੇ ਨਰੋ ਕਈ ਤੇ ਮਿਹੀ ਕੋ ਤੱਕ ਕੋਈ ਪੱਪਾ ਕੋਰੇ ਰੋਈ ਅਕੁਤੇ ਨਹੀਂ ਕਈ ਰਤੂ ਆ ਤਾ ਤਾ ਕਤਵਾ ਨਾ ਪਰੋ ਪਿਛੀ ਇਹ ਔਰ ਤੋ ਨੀ ਵਨਾ ਇਹ ਨਹੀਂ ਰਾ ਇਹ ਤੇ ਵੀ ਆਏ ਇਹ ਪੱਕਾ ਇਹ ਨਾ ਕਿਤੇ ਨਹੀਂ ਕੋਰੇ ਰੋ ਹਾਈ ਪੱਕਾ ਪੂਆ ਕੀ ਅਕੁ ਕੋਰੇ ਰੋ ਮੈਂ ਹੋਕੀ ਕਾ ਚਿਕਾ ki roto i nā tau tūkino whenua, tūkino i o tātou tīpuna. Ka whakaeke, ka whakaeke mai te Pākeha ki tēnei whenua rana tira o tātou, ka huri te ao Māori. Ka noho rawa kore te Māori i nā mahi whakawhiu, tūkino i o tātou tīpuna, ture tūkino whenua, mate uru tā. Toi atu ki nā momo hāhia te Pākeha, e maumai ana i te whakapono i te rono pai. Nā, ka tipu, ka tipu nā kura mihana, karai piture. Ka mōhi o tātou tīpuna ki te karakia ki te atua Pākeha. Ka mau āhine naro, ā wairua, aua tohu tohu, aua tuhi tuhi o te kawe na tatawhito, ā rāwiri, ā machu, ā perahama. I roto i aua tohu tohu, ka kite o tātou tīpuna, te whakawhiu, o nā tānata o i hipa, i nā tānata o i haraira. Ka whakaro ake te Māori, ki tōnā ke nei āhua, e tūkino tia nei e te Pākeha. Ko nā tānata o i hipa, nā Pākeha, ko nā i haraira, nā Māori. Kā rāke te huna poropiti Māori, no roto i nā kura mihana. Ko āpera hama tau nui, te hiku o teika. Ko matu taira tāwhia o tainui. Ko te kōti āriki rani te tūruki, te taira whiti. Ko te whiti o rono mai, me tohu kākahi, parihaka. Ko te ua hau mēne tū whakararo, nā tiru anui, taranaki. He hato rātau tū hono kia tātau i e neira. I kite rātou katoa kei roto i nā kupu krai piture, nā kupu poropiti, hei tohu tohu i atāu a te Māori, mō nā mau kino a te Pākeha. Nā, i roto i au atau tūkino whenua, tūkino tanata, ka ākina e rewi mani a poto o ō rākau te kīni tana, kia haere mai ki konei ki taranaki, ki te rapu i te kupu o te poropiti. Ko te wahanui tēnā, i tau atu ki mōkau, ki e rao Ngāti Tama, Ngāti Mutuna, Ngāti Ruanui. I mōkau, e tau kaikai ana te iwi, e tohe tohe ana, a Waikato, me Taranaki, mō nā haki. Ko tahi haki, nā te kīni tana matu taira. Ko tahi haki, nā te ua hau mēne tū whakararo, te kanohi o te pai mārire, te kanohi o te pai mārire.
ko te tau kai kai ko tēnei. Ko te hea o nā haki ki runa, ko te hea ki raro. Ka kōrero a te wahanui kia te ua. E ua, ko te hea te mea nui o nā haki. Ko tā te kini tana haki rānei, ko tā te propiti rānei. Ka pakautua e te ua, ko tā te kini tana. Ai, ka tika, tau te ki a te wahanui. Ko te kini tana, he kāwai tōna. Ko te poropiti, ko tōna kāwai, ko te kawena tatapito. Nā, i o kai awa, ka tūtaki a matutaira, te kini tuarua, me tana kōrero kia te ua. E ua, e toru nā tāo nei, haere mai ai a hau ki a koe. Tuatahi, ko te wēteri ana. Tuarua, korama. Tuatoru, ko pāhia. Ko tāu, ka pā. Ka pakautua te ua. I re haupai mārire. Matutaira e matutaira. Tāria au kupu. Tuhia ki te tuhi mārei kura. O te matua, tama, wairua tapu. I reira ka tukua te tuhi mārei kura. Te mana atua kia matutaira te kini tuarua. Ka tapai nā te inua o matutaira kia tāpiao. Ko te whakamārama o te inua nei tāpiao. Ko tōna tāpiao tanai temosi. Te haerena o te kini ki temosi. I muri mai ka takoto. Ka takoto nā kupu poropiti a tāpiao. Ki parihaka kia te piti. E piti. Takoto ake. Takoto ake ki mihea te mea naro. Hoki ake nei au kai tā rāwiri. He roi matataku kai i te au i tepo. O ti rā, wai hō me whakatupu ki te hua o te rena rena. Me whakapakari ki te hua o te kawariki. E nā kai whakawā. E mōhio ana koutou. Tātou katoa. I roto i nā rā e takoto ana te ariki nui. Te atairani kāhu, ki raro i te mahau, o tōna wharea māhinā rani. Ka whakaeke, nā umu whakapoko poko, o nā iwi o temosi. Ka kōrero tia nā kupu poropiti a tāpiao, e nā rauru, parihaka, taranaki, whananui, ki mua i te aroaro, o te atairani kāhu. E piti, takoto, takoto ake ki mihea te mea naro. Hoki ake nei au kai tā rāwiri, he roi matataku kai i te au i tepo. O ti rā wai hō, me whakatupu ki te hua o te rena rena, me whakapakari ki te hua o te kawariki. E te iwi, ai, kai te ora te kupu poropiti ki roto i ā tātou katoa. Nā, i roto i au atau tūkino whenua anō, ka mauria tērā poropiti a te kōtiāri ki rangi te tūruki ki whare kauri mauhere ai. Ka titoa tana mō te atea, ka ārāke ana kupu poropiti mo tana mamae te ranona o nā tūkino whenua o konei o pākai tore, wai tōtara, parihaka, tarana ki nui tonu. I nā ana kupu poropiti. Ka tū au, ka korikori, ka apita te rano tarana ki e hau mai nei. Ka toro akurina, ki te atu anui e tū iho nei. Ko tamarura, ka mate au i te riri, ki wairena āhika. I te toru o mai he, ka tū au ki runa kai puke. E te iwi, mai i au atau tū ki no whenua, tainua mai ki e neira, e takoto. E takoto ane e nei kupu poropiti, ki runa i nā marae, o nā rauru, whananui, tūhoe, taranaki, waikato. Ki nā kōrero muru whenua, ki mua i te aroaro, o te rōpu whakamana i te tiriti o Waitani. Roko hana atu mai kuku, mā kākā. Hei whakauti aku kōrero, ko te kupu poropiti, te kai kai wai u, te whare whakairo kōrero, whakakoe hine naro. Ko te kupu poropiti, te waka.
mai i tō tātou reorana tira ki nā tau mata take take o te pane ki re tana o te reo. Ko te kuku koropiti, ko koe, ko tātou katoa kia nā nai ore tia nā tikana, nā tumanako, waiata, haka, manawa wera, tau parapara. Ko te kupu koropiti, tō pare pare, māka hupai a māta huri wakanui, ki te Aotūroa kai mua i a tātou katoa. E teiwi, ai, kai roto i a tātou katoa nā poropiti e ora tonu ana. Tēnā tātou katoa. Oh.